ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਵਾਤਾਵਰਨ ਦੀ ਸੰਭਾਲ ਅਤੇ ਜਾਗਰੂਕਤਾ, ਇਸ ਵਿਸ਼ੇ ਉੱਤੇ ਗੱਲਬਾਤ ਤੇ ਗੱਲਬਾਤ ਕਰਾਂਗੇ ਸੁਰਿੰਦਰਪਾਲ ਸਿੰਘ ਆਲੂਵਾਲੀਆ ਨਾਲ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਗੀਤ। ਅੱਜ 2 ਸਤੰਬਰ ਏ ਤੇ ਹਰ ਸਾਲ 2 ਸਤੰਬਰ ਨੂੰ ਵਿਸ਼ਵ ਨਾਰੀਅਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਏ। ਵਿਸ਼ਵ ਨਾਰੀਅਲ ਦਿਵਸ 2009 ਤੋਂ ਹਰ ਸਾਲ 2 ਸਤੰਬਰ ਨੂੰ ਮਨਾਇਆ ਜਾਂਦਾ ਏ। ਹਰ ਸਾਲ 2 ਸਤੰਬਰ ਨੂੰ ਦੁਨੀਆ ਇੱਕ ਅਜਿਹੇ ਫਲ ਦਾ ਸਨਮਾਨ ਕਰਨ ਲਈ ਇਕੱਠੀ ਹੁੰਦੀ ਏ ਜੋ ਸਰੀਰਾਂ ਨੂੰ ਪੋਸ਼ਣ ਦਿੰਦਾ ਏ, ਆਰਥਿਕਤਾ ਨੂੰ ਕਾਇਮ ਰੱਖਦਾ ਏ ਅਤੇ ਸੱਭਿਆਚਾਰਕ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਦਾ ਆਧਾਰ ਬਣਦਾ ਏ, ਉਹ ਏ ਨਾਰੀਅਲ। ਤਟਵਰਤੀ ਪਿੰਡਾਂ ਤੋਂ ਲੈ ਕੇ ਭੀੜ ਭੜੱਕੇ ਵਾਲੇ ਸ਼ਹਿਰਾਂ ਤੱਕ ਵਿਸ਼ਵ ਨਾਰੀਅਲ ਦਿਵਸ ਸਿਰਫ ਇੱਕ ਗਰਮ ਖੰਡੀ ਫਲ ਦਾ ਜਸ਼ਨ ਨਹੀਂ ਏ, ਇਹ ਟ੍ਰੀ ਆਫ ਲਾਈਫ ਯਾਨੀ ਜੀਵਨ ਦੇ ਰੁੱਖ ਨੂੰ ਮਾਨਤਾ ਦੇਣ ਦਾ ਦਿਨ ਏ ਜੋ

0: रोजाना लखा लोगों के जीवन नूं प्रभावित करता है। यह तारीख अंतरराष्ट्रीय नारियल भाईचारे ICC की स्थापना की याद दवांदी है, जो कि नारियल उत्पादक देशों की एक अंतर सरकारी संस्था है। इस तों पहला एशियन अते प्रशांत नारियल भाईचारे यानी APCC वजों जानिया जांदा सी। यह भारत, मलेशिया, इंडोनेशिया, फिलीपींस, थाईलैंड, कीनिया अते वियतनाम वर्गे नारियल उत्पादक देशों के किसानों अते नारियल उगाण वाले कारोबार विच हिस्सेदारां वलों मनाया जांदा है। इस दिन नारियल दी खपत नूं उत्साहित करन अते नारियल दी खपत दे फायदियां बारे जागरूकता पैदा करन लई वख-वख गतिविधियां दा आयोजन कीता जांदा है। निमाणा जिहा नारियल समुंदरां अते सभ्याचारां दा सफर तय करके कुदरत दे सब तों बहु उपयोगी तोहफ्यां विचों एक बन गया है। जीवन दे रुख वजों जाणिया जाण वाला इह फल एशिया, अफ्रीका अते प्रशांत खेतर दे लखां लोकां नूं भोजन, पीण वाला पदार्थ, आसरा, दवाई अते आर्थिक सहारा प्रदान करता है। अपने ताजगी भरे पानी अते स्वादी गिरी तो अलावा नारियल लचकीलेपन, अनुकूलता अते खुशहाली दा प्रतीक है। जे विश्व नारियल दिवस दे उद्देशां बारे गल करिए तां इह दिवस दा मुख उद्देश साडे रोजाना जीवन विच नारियल दी महत्ता बारे जागरूकता पैदा करना है। भोजन अते तंदरुस्ती तों लै के सभ्याचार अते उद्योग तक इह फल बहुत सारे समाजां दा आधार है अते इह दिन इस दे बहुपक्षी लाभां बारे ज्ञान फैलांदा है। इस तों इलावा नारियल दी खेती एशिया, अफ्रीका अते प्रशांत दे लखां छोटे किसानां नूं संभालदी है। विश्व नारियल दिवस उन्हां दे योगदान नूं मानता दिंदा है, उन्हां दी दरपेश चुनौतियां नूं उजागर करदा है अते सरकारां अते संगठनां नूं निरपक्ष व्यापार, बाजार पहुंच अते सिखलाई राही उन्हां दी भलाई दा समर्थन करन लई उत्साहित करदा है। इस तों इलावा नारियल नूं व्यापक तौर ते इक सुपर फूड मन्या जांदा है, जो इलेक्ट्रोलाइट्स, सेहतमंद चर्बी अते खनिजां नाल भरपूर हुंदा है। नारियल दे रुख तटवर्तियां दे कुदरती रखेक वजों काम करते हन अते जैव विभिन्नता विच मुख भूमिका निभांदे हन। विश्व नारियल दिवस टिकाऊ खेती अभ्यासां, वातावरण अनुकूल नारियल आधारित उत्पादां दी वरतों अते आने वालियां पीढ़ियां लई कुदरती स्रोतां दी संभाल दी महत्ता ते जोर दिंदा है। खेतीबाड़ी तों परे नारियल उद्योग, व्यापार, शिल्पकारी अते हरियां नवीनतावां दा समर्थन करदा है। बायोफ्यूल तों लै के बायोडिग्रेडेबल पैकेजिंग तक इह दिन नवीनता नूं उत्साहित करदा है अते दुनिया भर दे कारोबारां अते भाईचारियां लई नारियल वल्लों पैदा कीते गए आर्थिक मौकियां नूं प्रदर्शित करदा है। नारियल इक फसल तों वाधे इह दुनिया दे बहुत सारे हिस्सियां विच इक सभ्याचारक प्रतीक है। विश्व नारियल दिवस रस्मां, परंपरावां अते जश्नां विच अपनी भूमिका दा सन्मान करदा है। विश्व व्यापी एकता नूं उत्साहित करदे होए सभ्याचारक विरासत नूं जिंदा रखदा है। अंत विच विश्व नारियल दिवस सानू नारियल नूं सिर्फ एक गर्म खंडी फल वजों ही नहीं सगो सभ्याचारां विचकार एक पुल, लखां लोकां लई एक जीवन रेखा अते एक कुदरती तोहफे वजों देखण लई सद्दा दिंदा है, जो धरती नूं कायम रखदा है। ਭਾਵੇਂ ਮੰਦਰਾਂ ਵਿੱਚ ਰਸਮਾਂ ਰਾਹੀਂ, ਫਿਲੀਪੀਨਸ ਵਿੱਚ ਤਿਉਹਾਰਾਂ ਰਾਹੀਂ ਜਾਂ ਦੁਨੀਆ ਭਰ ਵਿੱਚ ਆਧੁਨਿਕ ਸਥਿਰਤਾ ਮੁਹਿੰਮਾਂ ਰਾਹੀਂ ਨਾਰੀਅਲ ਸਾਨੂੰ ਕੁਦਰਤੀ ਸੰਸਾਰ ਪ੍ਰਤੀ ਸ਼ੁਕਰਗੁਜ਼ਾਰੀ ਅਤੇ ਸਤਕਾਰ ਵਿੱਚ ਜੋੜਦਾ ਹੈ। ਇਹ ਜੀਵਨ, ਲਚਕੀਲੇਪਨ ਅਤੇ ਧਰਤੀ ਦੇ ਖਜ਼ਾਨਿਆਂ ਦੀ ਰੱਖਿਆ ਕਰਨ ਦੀ ਸਾਂਝੀ ਜ਼ਿੰਮੇਵਾਰੀ ਦਾ ਜਸ਼ਨ ਹੈ। ਸੋ ਸਾਨੂੰ ਇਹ ਦਿਵਸ ਬੜੇ ਹੀ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ। ਤੇ ਆਓ ਹੁਣ ਸੁਣਦੇ ਹਾਂ ਵਾਤਾਵਰਨ ਦੀ ਸੰਭਾਲ ਅਤੇ ਜਾਗਰੂਕਤਾ ਇਸ ਵਿਸ਼ੇ ਉੱਤੇ ਗੱਲਬਾਤ। ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸੁਰਿੰਦਰਪਾਲ ਸਿੰਘ ਆਲੂਵਾਲੀਆ ਨਾਲ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਬਲਵਿੰਦਰ ਸਿੰਘ ਬਰਾੜ।
1: ਸਾਡਾ ਵਾਤਾਵਰਨ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਸਾਡੇ ਵਾਤਾਵਰਨ ਨੂੰ ਤਰ੍ਹਾਂ ਤਰ੍ਹਾਂ ਦੇ ਖਤਰੇ ਪੈਦਾ ਹੋ ਰਹੇ ਨੇ, ਜਿਸ ਕਾਰਨ ਮਨੁੱਖੀ ਜ਼ਿੰਦਗੀ ਦੇ ਅੱਗੇ ਵੀ ਪ੍ਰਸ਼ਨ ਚਿੰਨ੍ਹ ਲੱਗਦੇ ਜਾ ਰਹੇ ਨੇ। ਅਤੇ ਇਸ ਵਾਤਾਵਰਨ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ, ਇਸ ਦੀ ਸੰਭਾਲ ਕਿਵੇਂ ਕੀਤੀ ਜਾਵੇ, ਜਾਂ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਦੂਰ ਕਰ ਸਕਦੇ ਹਾਂ, ਇਸ ਸੰਬੰਧੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਸਰਕਾਰ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ, ਵਿਅਕਤੀਗਤ ਤੌਰ 'ਤੇ ਵੀ ਕੀਤੀਆਂ ਜਾ ਰਹੀਆਂ ਨੇ, ਅਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ ਨੇ ਜੋ ਵਾਤਾਵਰਨ ਦੇ ਲਈ ਦਿਨ ਰਾਤ ਮਿਹਨਤ ਕਰ ਰਹੀਆਂ ਨੇ, ਜਿਹਦੇ ਵਿੱਚ ਉਹ ਲੋਕਾਂ ਨੂੰ ਜਿੱਥੇ ਜਾਗਰੂਕ ਕਰਦੀਆਂ ਨੇ ਉਹਦੇ ਨਾਲ ਨਾਲ ਉਹ ਦਰਖਤ ਲਗਾਉਣੇ ਜਾਂ ਦੂਸਰੇ ਜੋ ਵੀ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੋ ਕਾਰਕ ਨੇ, ਜਿਵੇਂ ਗੱਡੀਆਂ ਦਾ ਧੂੰਆਂ, ਫੈਕਟਰੀਆਂ ਦਾ ਧੂੰਆਂ ਜਾਂ ਹੋਰ ਸਾਡੇ ਪਾਣੀ ਪ੍ਰਦੂਸ਼ਣ ਦੀਆਂ ਜੋ ਸਮੱਸਿਆਵਾਂ ਨੇ, ਉਹਨਾਂ ਨੂੰ ਸੁਲਝਾਉਣ ਦੇ ਲਈ ਦਿਨ ਰਾਤ ਲੱਗੀਆਂ ਹੋਈਆਂ ਨੇ। ਇਸੇ ਸਿਲਸਿਲੇ 'ਚ ਅੱਜ ਅਸੀਂ ਗੱਲਬਾਤ ਕਰਾਂਗੇ ਸਰਦਾਰ ਸੁਰਿੰਦਰਪਾਲ ਸਿੰਘ ਆਲੂਵਾਲੀਆ ਜੀ ਨਾਲ, ਜੋ ਕਿ ਜੋ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਕਮਿਸ਼ਨ ਦੇ ਨੈਸ਼ਨਲ ਵਾਈਸ ਚੇਅਰਮੈਨ ਨੇ, ਅਤੇ ਜੋ ਕਿ ਵਾਤਾਵਰਨ ਨੂੰ ਸੰਭਾਲਣ ਦੇ ਲਈ, ਵਾਤਾਵਰਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਆਪਣੇ ਜੋ ਅਣਥੱਕ ਯਤਨ ਕਰ ਰਹੇ ਨੇ, ਅਣਥੱਕ ਕੋਸ਼ਿਸ਼ਾਂ ਕਰ ਰਹੇ ਨੇ। ਤਾਂ ਸੁਰਿੰਦਰਪਾਲ ਸਿੰਘ ਆਲੂਵਾਲੀਆ ਜੀ, ਸਭ ਤੋਂ ਪਹਿਲਾਂ ਤਾਂ ਮੈਂ

ਹੁਣੇ ਅਸੀਂ ਇਹ ਗੀਤ ਜਗਜੀਤ ਸਿੰਘ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਆਓ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਜੈਜ਼ੀ ਬੀ ਦੀ ਆਵਾਜ਼ ਵਿੱਚ ਗੀਤ ਚੜੀ ਜਵਾਨੀ ਅੱਖ ਮਸਤਾਨੇ।

ਆਉਣ ਵਾਲੀਆਂ ਖਬਰਾਂ। ਭਾਰਤ ਤੋਂ ਭਿਆਨਕ ਹਾਦਸਾ ਚ ਰਾਹਤ ਤੇ ਬਚਾਅ ਸਮੱਗਰੀ ਨਾਲ ਨੇਪਾਲ ਪਹੁੰਚਿਆ ਹੈ। ਨੇਪਾਲ ਵਿਚ ਭਿਆਨਕ ਹੜ੍ਹਾਂ ਚ ਮਰਨ ਵਾਲਿਆਂ ਦੀ ਗਿਣਤੀ 1100 ਨੂੰ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ। ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਹੈ ਕਿ ਭਾਰਤ ਵਿਚ ਮੌਜੂਦਾ 7-8 ਫੀਸਦੀ ਵਿਕਾਸ ਦਰ ਤੋਂ ਅੱਗੇ ਵਧਣ ਦੀ ਸਮਰੱਥਾ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਅੱਜ ਤੋਂ ਭਾਰਤ ਦੇ 3 ਦਿਨਾਂ ਦੌਰੇ ਤੇ ਹੋਣਗੇ ਤੇ ਭਾਰਤ ਦੇ ਕਿਦਮ ਦੀ ਸ੍ਰੀਕਾਂਤ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪਹੁੰਚ ਗਏ ਨੇ। ਭਾਰਤ ਦਾ ਪਨਵਾ ਜਹਾਜ਼ ਅੱਜ ਰਾਹਤ ਤੇ ਬਚਾਅ ਸਮੱਗਰੀ ਲੈ ਕੇ ਨੇਪਾਲ ਪਹੁੰਚਿਆ। ਇਸ ਵਿਚ 11 ਮੈਂਬਰੀ ਬਚਾਅ ਟੀਮ, ਵਿਸ਼ੇਸ਼ ਉਪਕਰਨ ਅਤੇ 5 ਟਨ ਤੋਂ ਵੱਧ ਜ਼ਰੂਰੀ ਦਵਾਈਆਂ ਸ਼ਾਮਲ ਨੇ। ਨੇਪਾਲ ਵਿਚ ਭਾਰਤੀ ਰਾਜਦੂਤ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਐਲਾਨ ਕੀਤਾ ਕਿ ਭਾਰਤ ਨੇਪਾਲ ਵਿਚ ਚੱਲ ਰਹੇ ਬਚਾਅ ਅਤੇ ਰਾਹਤ ਕਾਰਜਾਂ ਵਿਚ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇਸ ਦੌਰਾਨ ਨੇਪਾਲ ਵਿਚ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1100 ਤੋਂ ਵੱਧ ਹੋ ਗਈ ਹੈ। ਨੇਪਾਲ ਦੀ ਰਾਸ਼ਟਰੀ ਆਫ਼ਤ ਜੋਖਮ ਪ੍ਰਬੰਧਨ ਅਥਾਰਟੀ ਅਨੁਸਾਰ ਹੁਣ ਤੱਕ 1114 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਦੱਖਣੀ ਚਿਤਵਾਨ ਜ਼ਿਲ੍ਹੇ ਵਿਚ ਸਭ ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤੱਕ 95 ਲਾਸ਼ਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ। ਲਗਭਗ 4000 ਲੋਕ ਹਾਲਾਂ ਵੀ ਲਾਪਤਾ ਨੇ। ਇਸ ਤਰ੍ਹਾਂ 11 ਹੜ੍ਹ ਪ੍ਰਭਾਵਿਤ ਪਣਬਿਜਲੀ ਪ੍ਰੋਜੈਕਟਾਂ ਨਾਲ ਜੁੜੇ 983 ਲਾਪਤਾ ਲੋਕਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਨੇਪਾਲ ਵਿਚ ਵਾਪਰੇ ਤੂਫਾਨ ਤੋਂ ਬਾਅਦ ਬਿਹਾਰ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ। ਬਾਗਲਪੁਰ ਵਿਚ ਗੰਗਾ ਨਦੀ ਦੇ ਕਿਨਾਰੇ ਚਿੰਤਾਵਾਂ ਵੱਧ ਗਈਆਂ ਨੇ। ਬਾਗਲਪੁਰ ਜ਼ਿਲ੍ਹੇ ਦੇ ਖਾਰਿਕ ਬਲਾਕ ਵਿਚ ਨਦੀ ਦੇ ਪੱਧਰ ਵਿਚ ਵਾਧਾ ਅਤੇ ਜ਼ਮੀਨ ਦੇ ਕਟਾਅ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਵਿਚ ਜਲ ਸ਼ਕਤੀ ਮੰਤਰਾਲੇ ਦੇ ਵਿਭਾਗੀ ਸੰਮੇਲਨ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਨਗੇ। ਇਹ ਸੰਮੇਲਨ ਕੇਂਦਰ ਅਤੇ ਰਾਜਾਂ ਨੂੰ ਮੁੱਖ ਖੇਤਰੀ ਤਰਜੀਹਾਂ ਤੇ ਵਿਚਾਰ ਵਟਾਂਦਰਾ ਕਰਨ ਅਤੇ ਸਮਾਬੱਧ ਕਾਰਜ ਯੋਜਨਾਵਾਂ ਵਿਕਸਿਤ ਕਰਨ ਲਈ ਇਕ ਥਾਂ ਇਕੱਠਾ ਕਰੇਗਾ। ਇਹ ਸੰਮੇਲਨ 4 ਮੁੱਖ ਖੇਤਰਾਂ, ਪਾਣੀ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੁ ਕਰਨਾ, ਪਾਣੀ ਦੀ ਸੰਭਾਲ ਚ ਜਨ ਹਿੱਸੇਦਾਰੀ ਕੈਚ ਲੈਣਾ, ਪੀਣ ਵਾਲੇ ਪਾਣੀ ਦੇ ਵਸੂਲਿਆਂ ਦੀ ਸਥਿਰਤਾ ਅਤੇ ਜਲ ਜੀਵਨ ਮਿਸ਼ਨ 2.0 ਤੇ ਕੇਂਦਰਿਤ ਹੈ। ਇਸ ਪਹਿਲਕਦਮੀ ਦਾ ਉਦੇਸ਼ ਰਾਸ਼ਟਰੀ ਟੀਚਿਆਂ ਲਈ ਸਾਂਝੀ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਵਿਚਾਰ ਵਟਾਂਦਰੇ ਨਾਲ ਸਾਸ਼ਨ ਅਤੇ ਸੇਵਾ ਪ੍ਰਦਾਨ ਕਰਨ ਵਿਚ ਮਾਪਣਯੋਗ ਸੁਧਾਰ ਹੋ ਸਕਣ। ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਨੇ ਕਿਹਾ ਕਿ ਭਾਰਤ ਵਿਚ ਮੌਜੂਦਾ 7-8 ਫੀਸਦੀ ਵਿਕਾਸ ਦਰ ਤੋਂ ਅੱਗੇ ਵਧਣ ਦੀ ਸਮਰੱਥਾ ਹੈ। ਸ੍ਰੀ ਬੰਗਾ ਨੇ ਵਿਸ਼ਵ ਵਿਆਪੀ ਊਰਜਾ ਦਬਾਅ, ਵਪਾਰਕ ਅਨਿਸ਼ਚਿਤਤਾ ਅਤੇ ਐਲ ਨੀਨੋ ਦੇ ਪ੍ਰਭਾਵ ਦੇ ਬਾਵਜੂਦ ਦੇਸ਼ ਦੇ ਮੌਜੂਦਾ ਆਰਥਿਕ ਪ੍ਰਦਰਸ਼ਨ ਨੂੰ ਮਜ਼ਬੂਤ ਦਸਿਆ ਹੈ। ਅਮਰੀਕਾ ਦੇ ਅਸ਼ਰ ਵਿਚ G20 ਵਿੱਤ ਮੰਤਰੀਆਂ ਦੀ ਮੀਟਿੰਗ ਦੌਰਾਨ ਇਕ ਇੰਟਰਵਿਊ ਚ ਸ੍ਰੀ ਬੰਗਾ ਨੇ ਕਿਹਾ ਕਿ ਤਾਜ਼ਾ ਵਿਕਾਸ ਅੰਕੜੇ ਭਾਰਤ ਦੀ ਆਰਥਿਕਤਾ ਦੀ ਮੌਜੂਦਾ ਮਜ਼ਬੂਤੀ ਨੂੰ ਦਰਸਾਉਂਦੇ ਨੇ। ਵਿਸ਼ਵ ਬੈਂਕ ਦੇ ਪ੍ਰਧਾਨ ਨੇ ਸੇਵਾਵਾਂ ਅਤੇ ਬਰਾਮਦ ਚ ਵਾਧੇ ਦੇ ਨਾਲ ਨਾਲ ਨਿਰੰਤਰ ਨਿਵੇਸ਼ ਦਾ ਵੀ ਜ਼ਿਕਰ ਕੀਤਾ। ਸ੍ਰੀ ਬੰਗਾ ਨੇ ਕਿਹਾ ਕਿ ਭਾਰਤ ਸੜਕਾਂ, ਪੁਲਾਂ, ਹਵਾਈ ਅੱਡਿਆਂ, ਬਿਜਲੀ, ਪਾਣੀ ਅਤੇ ਡਿਜੀਟਲਾਈਜੇਸ਼ਨ ਤੇ ਮਹੱਤਵਪੂਰਨ ਕੰਮ ਕਰ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਅਮਰੀਕਾ ਦੇ ਐਸ਼ਵਿਲ ਵਿਚ G20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਮੀਟਿੰਗ ਤੋਂ ਇਲਾਵਾ ਯੂਰਪੀਨ ਆਰਥਿਕ ਕਮਿਸ਼ਨਰ ਵਾਟਲਿਸ ਡੋਮਬੋਵਸਕਿਸ ਨਾਲ ਮੁਲਾਕਾਤ ਕੀਤੀ। ਵਿੱਤ ਮੰਤਰਾਲੇ ਅਨੁਸਾਰ ਦੋਵਾਂ ਧਿਰਾਂ ਨੇ ਭਾਰਤ ਯੂਰਪੀ ਯੂਨੀਅਨ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਇਸ ਵਿਚ ਭਾਰਤ EU ਵਿਆਪਕ ਆਰਥਿਕ ਸੰਵਾਦ ਅਤੇ ਵਪਾਰ ਤੇ ਤਕਨਾਲੋਜੀ ਪ੍ਰੀਸ਼ਦ ਰਾਹੀਂ ਸਹਿਯੋਗ ਵਧਾਉਣਾ ਸ਼ਾਮਲ ਹੈ। ਦੋਵਾਂ ਆਗੂਆਂ ਨੇ ਭਾਰਤ ਯੂਰਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਅਤੇ ਨਿਵੇਸ਼ ਸੁਰੱਖਿਆ ਸਮਝੌਤੇ ਬਾਰੇ ਚੱਲ ਰਹੀ ਗੱਲਬਾਤ ਤੇ ਵੀ ਚਰਚਾ ਕੀਤੀ। ਇਸ ਤੋਂ ਪਹਿਲਾਂ ਸੋਮਵਾਰ ਸ੍ਰੀਮਤੀ ਸੀਤਾਰਮਨ ਨੇ ਐਸ਼ਵਿਲ ਵਿਚ ਦੱਖਣੀ ਕੋਰੀਆ ਦੇ ਉਪ ਪ੍ਰਧਾਨ ਮੰਤਰੀ ਕੋ ਯੂਨ ਚੋਲ ਨਾਲ ਮੁਲਾਕਾਤ ਕੀਤੀ ਸੀ। ਦੋਹਾਂ ਮੰਤਰੀਆਂ ਨੇ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਆਰਥਿਕ ਅਤੇ ਵਿੱਤੀ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਸਲਾਹ ਮਸ਼ਵਰਾ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ।